ਹਾਂਜੀ ਇੱਥੇ ਤਾਂ ਗਲਤੀ ਕਰਦੇ ਹੋ ਇੱਕ ਤੇਰਾ ਪਿਆਰ ਮਿਲਿਆ ਬਾਕੀ ਦੁਨੀਆ ਤੋਂ ਕੀ ਲੈਣਾ ਜਦੋਂ ਦਾ ਪਿਆਰ ਨਹੀਂ ਰਿਹਾ ਤੇ ਫਿਰ ਦੁਨੀਆ ਵੀ ਨਹੀਂ ਰਹਿੰਦੀ ਨਾਲ ਨਾਲ ਸਾਰੇ ਹੋਣੇ ਚਾਹੀਦੇ ਨੇ ਕਿਸੇ ਨੂੰ ਛੱਡਣਾ ਨਹੀਂ ਚਾਹੀਦਾ ਲਾਈਫ ਦੇ ਵਿੱਚ